نو مار نہ سکے صاحب کی سیو کرے آپ بخشے جائے نہ دکھتا ہے نہ میرا تے

0: ਕੋ ਪੁੱਤ ਹਾਂ, ਚੜ੍ਹਦੀ ਕਲਾ ਦੀ ਬਾਣੀ ਦੇਖੋ ਗੁਰੂ ਗੋਬਿੰਦ ਸਿੰਘ ਜੀ,
1: ਛੱਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਾ ਹੈ, ਛੱਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਾ ਹੈ, ਤੈ ਤਪ ਆਵਤ ਹਾਂ ਜੋ ਕਰੋ ਔਰ ਜੰਜਾਰ ਜਿਤੋ ਗ੍ਰਹਿ ਕੋ ਤੁਹੇ ਤਿਆਗ ਕਹਾ ਜਿਤ ਤਾ ਮੈਂ ਧਰੋ, ਔਰ ਜੰਜਾਰ ਜਿਤੋ ਗ੍ਰਹਿ ਕੋ ਤੁਹੇ ਤਿਆਗ ਕਹਾ ਜਿਤ ਤਾ ਮੈਂ ਧਰੋ, ਅਬ ਰੀਝ ਕੇ ਦੇਹੋ ਵਹਿ ਹਮ ਕੋ ਜਉ ਬੇਨਤੀ ਕਰ ਜੋ ਕਰੋ, ਜਬ ਆਪ ਕੀ ਆਗ ਨਿਦਾਨ ਬਣੇ।

مٹھائی لے کر آؤں تخت ساچے صاحبان.

ना छाडू खालक ना छाडू बालक ना छाडू खालक ना छाडू बालक।

نصر و منصور گردو ایز دی منصور

0: ਬਣੀਏ ਸਭ ਤੇ ਉੱਚਾ। ਆਪਣੇ ਆਪ ਨੂੰ ਜਿਹੜਾ ਨੀਵਾਂ ਬਣਾ ਕੇ ਗਰੀਬ ਬਣਾ ਕੇ ਰੱਖੇ, ਵਾਹਿਗੁਰੂ ਵੱਲੋਂ ਉਹਨੂੰ ਦਾਤ ਕਿੰਨੀ ਮਿਲਦੀ ਹੈ, ਇਹਦਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਆਪਣੀ ਬਾਣੀ ਅੰਦਰ। ਕਹਿੰਦੇ ਦਾਣਾ ਹੋਏ ਅਨਾਰ ਦਾ, ਅਨਾਰ ਦਾ ਦਾਣਾ ਆਪਣੇ ਆਪ ਨੂੰ ਨਿਮਰਤਾ ਵਿੱਚ ਉਸਨੇ ਆਪਣੇ ਵਜੂਦ ਨੂੰ ਨਿਮਰਤਾ ਚ ਲਿਆ ਕੇ ਮਿੱਟੀ ਚ ਰੋਲਿਆ, ਇੰਨਾ ਗਰੀਬ ਬਣ ਗਿਆ ਮਿੱਟੀ ਚ ਰੁਲ ਗਿਆ। ਵਾਹਿਗੁਰੂ ਨੇ ਉਸ ਨੂੰ ਦਾਤ ਬਖਸ਼ੀ, ਭਾਗ ਲਾਏ ਭਾਈ ਗੁਰਦਾਸ ਸਾਹਿਬ ਦੀ ਬਾਣੀ। ਦਾਣਾ ਹੋਏ ਅਨਾਰ ਦਾ, ਹੋਏ ਧੂੜ ਧੂੜੀ ਵਿੱਚ ਤੱਸੇ, ਫਿਰ ਹੋਏ ਬਿਰਖ ਹਰਿਆਵਲਾ, ਹਰਿਆਵਲਾ ਬਿਰਖ ਬਣ ਗਿਆ। ਲਾਲ ਗੁਲਾਲਾ ਫੁੱਲ ਵਿਗਸੇ, ਇੱਕ ਬਿਰਖ ਸਹਿਸ ਫਲ, ਫੁੱਲ ਫਲ ਦੇ ਮਨ ਅੰਦਰ ਵਸੇ, ਇੱਕ ਦੂ ਦਾਣੇ ਲੱਖ ਹੋਏ, ਇੱਕ ਦੂ ਦਾਣੇ ਲੱਖ ਹੋਏ, ਫੁੱਲ ਫਲ ਇੱਕ ਦੂ ਇੱਕ ਸਰਸੇ, ਜਿਉਂ ਜਿਉਂ ਲਈਣ ਤੋੜ ਫਲ, ਤਿਉਂ ਤਿਉਂ ਫਿਰ ਫਿਰ ਫਲੀਏ ਹੱਸੇ। ਨਿਮ ਚੱਲਣ ਗੁਰੂ ਮਾਰਗ ਦੱਸੇ, ਨਿਮ ਚੱਲਣ ਗੁਰੂ ਮਾਰਗ ਦੱਸੇ, ਹੋਏ ਵੜੇਵਾਂ ਜੱਗ ਵਿੱਚ। ਵੜੇਵੇਂ ਦਾ ਬੀਜ ਉਸ ਦਾ ਪ੍ਰਮਾਣ ਦਿੰਦੇ ਹੋਏ ਭਾਈ ਗੁਰਦਾਸ ਕਹਿੰਦੇ, ਹੋਏ ਵੜੇਵਾਂ ਜੱਗ ਵਿੱਚ ਬੀਜੇ ਤਨ ਖੇ ਨਾਲ ਰਲਾਇਆ। ਵੜੇਵੇਂ ਦੇ ਬੀਜ ਨੇ ਆਪਣਾ ਤਨ ਮਿੱਟੀ ਚ ਰੋਲਿਆ, ਕੀ ਹੋਇਆ, ਹੋਏ ਵੜੇਵਾਂ ਜੱਗ ਵਿੱਚ ਬੀਜੇ ਤਨ ਖੇ ਨਾਲ ਰਲਾਇਆ, ਬੂਟੀ ਹੋ ਕਪਾਹ ਦੀ, ਕਪਾਹ ਦੀ ਬੂਟੀ ਬਣ ਗਿਆ। ਟਿੰਡੇ ਹੱਸ ਹੱਸ ਆਪ ਖਿਲਾਇਆ। ਇੱਥੇ ਹੀ ਬਸ ਨਹੀਂ, ਅੱਗੇ ਇਮਤਿਹਾਨ ਹੋਰ ਪੈ ਗਿਆ। ਦੋ ਮਿਲ ਵੇਲਣ ਵੇਲਿਆ, ਵੇਲਣੇ ਵਿੱਚ ਵੀ ਵੇਲਿਆ ਗਿਆ ਵੜੇਵਾਂ। ਦੋ ਮਿਲ ਵੇਲਣ ਵੇਲਿਆ, ਲੂੰ ਲੂੰ ਕਰ ਤੁੰਬ ਤੰਬਾਇਆ, ਟਿੰਜਨ ਪਿੰਜ ਉਡਾਇਆ, ਟਿੰਜਨ ਪਿੰਜ ਉਡਾਇਆ, ਕਰ ਕਰ ਗੋੜੀ ਸੂਤ ਕਟਾਇਆ, ਤਨ ਤਨ ਖੁੰਭ ਚੜਾ ਕੇ, ਦੇ ਦੇ ਦੁੱਖ ਧਵਾਏ ਰੰਗਾਇਆ, ਫਿਰ ਕੈਂਚੀ ਕੱਟਣ ਕੱਟਿਆ, ਫਿਰ ਸੂਈ ਧਾਗੇ ਜੋੜ ਸਵਾਇਆ, ਲੱਜਣ ਕੱਜਣ ਹੋਏ ਤਜਾਇਆ। ਇਹ ਰੁਮਾਲ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਭਾਏਮਾਨ ਹੋ ਗਏ। ਦੇਖੋ ਕਿੱਡਾ ਵੱਡਾ ਭਾਗ ਗੁਰਸਿੱਖ ਦੇ ਸੀਸ ਤੇ ਦਸਤਾਰ ਬਣ ਕੇ ਸਜ ਗਿਆ। ਕਿਉਂ? ਇਸ ਤਰ੍ਹਾਂ ਬਾਬਾ ਦੀਪ ਸਿੰਘ ਨੇ ਆਪਣੇ ਆਪ ਨੂੰ ਸਾਧ ਸਿੰਘ ਜੀ ਇੰਨੇ ਨਿਮਰਤਾ ਵਿੱਚ ਲੈ ਗਏ। ਕਹਿੰਦੇ
1: ਪੁਰਜਾ ਪੁਰਜਾ ਸੰਤ ਮਰੇ ਕਦ ਗੁਣ ਛੱਡੇ,

ਸਾਡੀ ਧਰ ਬੰਦ ਖਲਾ ਕਰੇ ਬੇਨਤੀ ਧਰਮ ਰਾਏ ਸੇਵਕ ਠਾਕਰ

ਉਹ ਕਦੀ ਨਹੀਂ ਹਾਰਦਾ ਜਿਹਦੇ ਸਿਰ ਤੇ ਮੇਰੇ ਵਾਹਿਗੁਰੂ ਦਾ ਹੱਥ ਹੋਵੇ। ਮੁਸਲਮਾਨਾਂ ਨੇ ਆਖਿਆ ਜੇ ਤਾਜ ਲਾਉਣਾ ਹੈ ਨਾ ਤੇ ਮੁਸਲਮਾਨ ਬਣ ਜਾਓ, ਹਿੰਦੂ ਨੂੰ ਇਜਾਜ਼ਤ ਨਹੀਂ। ਜੇ ਘੋੜੇ ਤੇ ਚੜਨਾ ਹੈ ਮੁਸਲਮਾਨ ਬਣ ਜਾਓ, ਹਿੰਦੂ ਨੂੰ ਇਜਾਜ਼ਤ ਨਹੀਂ। ਜੇ ਤਖ਼ਤ ਡਾਹ ਕੇ ਮੰਜੀ ਡਾਹ ਕੇ ਸੌਣਾ ਆਰਾਮ ਕਰਨਾ ਤੇ ਮੁਸਲਮਾਨ ਬਣ ਜਾਓ, ਹਿੰਦੂ ਨੂੰ ਇਜਾਜ਼ਤ ਨਹੀਂ। ਜਿੰਨੇ ਸੁੱਖ ਦੇ ਸਾਧਨ ਨੇ ਸਾਰੇ ਮੁਸਲਮਾਨ ਬਣ ਜਾਓ, ਤੇ ਰਾਗ ਗਾਉਣਾ ਬਿਲਕੁਲ ਹੀ ਮਨਾ। ਜੇ ਰਾਗ ਗਾਓਗੇ ਤੁਹਾਨੂੰ ਫਾਂਸੀ ਦੇ ਦਿੱਤੀ ਜਾਏਗੀ। ਉਹਨੂੰ ਪਤਾ ਸੀ ਕਿ ਸਿੱਖ ਹੀ ਬਹੁਤਾ ਰਾਗ ਗਾਉਂਦੇ ਆ, ਕਿਉਂ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਰਾਗਾਂ ਚ ਹੈ, ਇਹਨਾਂ ਰਾਗਾਂ ਚ ਪੜ੍ਹਨੀ ਆ। ਔਰੰਗਜ਼ੇਬ ਨੂੰ ਕੀ ਪਤਾ ਸੀ ਵੀ ਹੁਣ ਦੇ ਰਾਗੀ ਹਲਕੀਆਂ ਫੁਲਕੀਆਂ ਤਰਜ਼ਾਂ ਚ ਕਰਿਆ ਕਰਨਗੇ। ਉਹਨੂੰ ਪਤਾ ਸੀ ਵੀ ਸਿੱਖ ਤਾਂ ਰਾਗ ਹੀ ਗਾਉਂਦੇ ਆ, ਉਹਨੂੰ ਇਹ ਨਹੀਂ ਸੀ ਪਤਾ ਵੀ 1984 ਚ ਫਿਲਮਾਂ ਦੀਆਂ ਤਰਜ਼ਾਂ ਵੀ ਗਾਉਣਗੇ। ਉਹਨੇ ਕਿਹਾ ਰਾਗ ਹੀ ਗਾਉਂਦੇ ਆ। ਔਰੰਗਜ਼ੇਬ ਨੇ ਕਿਹਾ ਵੀ ਰਾਗ ਜਿਹੜੇ ਇਹ ਬੰਦ, ਜਿਹੜਾ ਰਾਗ ਚ ਸ਼ਬਦ ਗਾਏ ਉਹਨੂੰ ਫਾਂਸੀ, ਧਿਆਨ ਦੇਣਾ, ਉਹਨੂੰ ਮੌਤ ਦੀ ਸਜ਼ਾ। ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਾ ਔਰੰਗਜ਼ੇਬ ਨੇ ਰਾਗ ਗਾਉਣੇ ਬੰਦ ਕਰਤੇ। ਗੁਰੂ ਸਾਹਿਬ ਨੇ ਕਿਹਾ ਅੱਗੇ ਤੇ ਆਪਾਂ ਗਾਉਂਦੇ ਸੀ ਨਾ ਰਾਗ ਸੋਰਠ ਮੱਲਾ ਪੰਜਵਾਂ, ਜਨਮ ਜਨਮ ਕੇ ਦੁੱਖ ਨਿਵਾਰੇ ਸੂਕਾ ਮਨ ਸਾਧਾਰੇ, ਹੁਣ ਆਪਾਂ ਰਾਗ ਦੇ ਵਿੱਚ ਰਾਗ ਹੀ ਗਾਵਾਂਗੇ, ਸ਼ਬਦ ਜਿਹੜੇ ਨੇ ਉਹ ਥੋੜੇ ਚਿਰ ਲਈ ਬੰਦ ਕਰ ਦੇ, ਰਾਗ ਹੀ ਗਾਓ। ਕਿਉਂ? ਔਰੰਗਜ਼ੇਬ ਨਾਲ ਟੱਕਰ ਲਈ ਹੋਈ ਹੈ, ਉਹਦੇ ਨਾਲ ਮੁਕਾਬਲਾ ਹੋਇਆ, ਉਹਨੇ ਰਾਗ ਗਾਉਣਾ ਬੰਦ ਕੀਤਾ। ਆਪਾਂ ਸਹੀ ਰਾਗ ਜਿਹੜੇ ਨੇ ਖਿਆਲ ਨੇ, ਤਰਾਨੇ ਨੇ, ਸਰਗਮਾਂ ਨੇ, ਤੋਰ ਇਹ ਹੈ, ਮਤਲਬ ਗੈਰਤ ਦੀ ਗੱਲ ਹੈ, ਅਣਖ ਦੀ ਗੱਲ ਹੈ। ਉਹਨੇ ਕਿਹਾ ਸਿੱਖਾਂ ਨੂੰ ਰਾਗ ਗਾਉਣਾ ਨਹੀਂ ਦੇਣਾ। ਗੁਰੂ ਗੋਬਿੰਦ ਸਿੰਘ ਨੇ ਕਿਹਾ ਮੇਰੇ ਸਾਰੇ ਸਿੱਖ ਰਾਗ ਗਾਉਣਗੇ ਤੇ ਸਪੈਸ਼ਲ ਰਾਗ ਗਾਉਣਗੇ। ਔਰੰਗਜ਼ੇਬ ਕਹਿੰਦਾ ਜਿਹੜਾ ਗਾਏ ਉਹਨੂੰ ਫਾਂਸੀ, ਗੁਰੂ ਗੋਬਿੰਦ ਸਿੰਘ ਗਾਏ। ਗੁਰੂ ਸਾਹਿਬ ਨੇ ਕਿਹਾ ਜਿਹੜੇ ਮੇਰੇ ਸਿੱਖ ਰਾਗ ਗਾਉਣਗੇ ਉਹਨਾਂ ਨੂੰ ਜ਼ਿੰਦਗੀ, ਉਹਨਾਂ ਨੂੰ ਬਖਸ਼ਿਸ਼, ਗੁਰੂ ਨਾਨਕ ਦੀਆਂ ਰਹਿਮਤਾਂ। ਆਸੋ ਸਤਨਾਮ। ਲਓ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਲਮ ਫੜੀ, ਕਾਗਜ਼ ਫੜਿਆ। ਉਸ ਦਿਨ ਲੱਪ ਲੱਪ 20-93 ਗੁਰੂ ਗੋਬਿੰਦ ਸਿੰਘ ਨੇ ਇੱਕੋ ਸਮੇਂ ਬੈਠ ਕੇ ਗਾ ਦਿੱਤੇ, ਉਚਾਰਨ ਕਰ ਦਿੱਤੇ 93। ਉਹ ਕਿਸ ਤਰ੍ਹਾਂ? ਗੁਰੂ ਗੋਬਿੰਦ ਸਿੰਘ ਜੀ ਕਾਵ ਰਚਨਾ ਸੀ, ਉਹ ਵੀ ਲਾਜਵਾਬ ਸੀ। ਹਾਂਜੀ, ਧਨ ਰਪਾਨ ਧਿਤਮਾਨ ਧਰਾ ਧਰ, ਦੇਖੋ ਧੱਦਾ ਲਫ਼ਜ਼ ਹੈ। ਹਾਂਜੀ, ਕਿਰਪਾ ਸਿੰਧ ਕਾਲ ਤਰ ਦਸੀ ਕੁਕਿਰਤ ਪ੍ਰਨਾਸ਼ਨਕਾਰੀ, ਕੱਕਾ ਲਫ਼ਜ਼ ਹੈ। ਹਾਂਜੀ, ਮਾਧਵ ਮਹਾਜੋਤ ਮਰਦਨ ਮਾਨ ਮੁਕੰਦ ਮੁਰਾਰੀ, ਮਾਮਾ ਲਫ਼ਜ਼ ਹੈ। ਇਸ ਤਰ੍ਹਾਂ ਕਰਕੇ ਨਿਰਵਿਕਾਰ ਨਿਰਜੁਰ ਨਿੰਦਰਾ ਬਿਨ ਨਿਰਵਿਖ ਨਰਕ ਨਿਵਾਰੀ, ਨੰਨਾ ਲਫ਼ਜ਼ ਹੈ। ਉਹ ਇਸ ਤਰ੍ਹਾਂ ਬੇਅੰਤ ਸਾਹਿਬ ਜੀ ਦੀਆਂ ਰਹਿਮਤਾਂ ਹਨ, ਉਹਨਾਂ ਦੀ ਬਾਣੀ ਦਾ ਕੋਈ ਜਵਾਬ ਨਹੀਂ। ਉਹ ਕਹਿੰਦੇ ਨੇ ਦਾਗਰ ਦੀ ਧਰਮ ਦਿਗਤਾਂਗ ਦਾਗਰ ਦੀ ਦਿਮ ਦਿਰਨਾ, ਬਾਗਰ ਦੀ ਬ੍ਰਿਕਤੇ ਵਾਂਗ ਤਾਗਰ ਦੀ ਤੋਮ ਤੋਮ ਤੋਮ ਤਿਰਨਾ, ਦਾਗਰ ਦੀ ਦੇ ਤਾਲ ਕਾਗਰ ਦੀ ਕੋਮ ਕਿਰਨਾ, ਦਾਗਰ ਦੀ ਦੁਮ ਦੁਮ ਦੀਮ ਬਾਗਰ ਦੀ ਬਿਰਕਤ ਬਿਰਨਾ, ਤਦਰ ਦਾਨੀ ਦਾਨੀ ਤੁਮ ਦਾਨੀ ਤਲਲ ਤੁਮ ਦਿਰਨਾ, ਤਦਰ ਦਾਨੀ ਦਾਨੀ ਤਲਲ ਦਾਨੀ ਤਰਮ ਤਲਲ ਤੁਮ ਦਿਰਨਾ। ਇਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਆ, ਔਰ ਇਸ ਦੇ ਭਾਵ ਨੇ, ਇਹ ਫਾਰਸੀ ਦਾ ਇਹ ਕਲਾਮ ਹੈ, ਇਸ ਦਾ ਭਾਵ ਹੈ ਤੁਮ ਦਿਰਨਾ, ਤੁਸੀਂ ਸਾਰੀ ਦੁਨੀਆਂ ਨੂੰ ਦਿੰਦੇ ਹੋ, ਤੁਮ ਦਾਨੀ, ਤੁਮ ਦਾਨੀ ਤੁਸੀਂ ਦਾਨੀ ਹੋ, ਅਸੀਂ ਤੁਹਾਡੇ ਸੇਵਕ ਭਿਖਾਰੀ ਹਾਂ। ਹਾਂਜੀ, ਸਰਵਣ ਕਰਨਾ। ਗੁਰੂ ਗੋਬਿੰਦ ਸਿੰਘ ਨੇ ਰਾਗ ਗਾਏ, ਔਰੰਗਜ਼ੇਬ ਦੇ ਦੰਦ ਖੱਟੇ ਹੋ ਗਏ, ਉਹ ਹੈਰਾਨ ਹੋ ਗਿਆ। ਉਸਨੇ ਉਸ ਦਿਨ ਇਹ ਸਮਝ ਲਿਆ ਵੀ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਕੋਈ ਨਹੀਂ ਜਿੱਤ ਸਕਦਾ, ਮੈਂ ਨਿਸ਼ਚਿਤ ਰਹੂ ਤਬਾਹ ਹੋ ਜਾਵਾਂਗਾ, ਲੇਕਿਨ ਸਿੱਖੀ ਜਗ ਮਗਾਉਂਦੀ ਔਰ ਸਦਾ ਹੀ ਚੜ੍ਹਦੀਆਂ ਕਲਾ ਰਹੇਗੀ। ਜਕਾਰਾ ਛੱਡੋ ਜੀ। ਪੰਜ ਸੱਤ ਮਿੰਟ ਲਈ ਤਦਰੀ ਦਾਨੀ ਦਾਨੀ ਤੁਮ ਦਾਨੀ ਤਲਲ

ਨਾਮ ਜਿਤ ਕਰ ਹਰ ਕੰਤ ਨਾ ਪ੍ਰਗਟੇ ਪਾਠ ਨਗਰ ਸੇ ਗ੍ਰਾਮ ਸਰਬ ਸਿਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸਵਾਮੀ ਕੰਤ ਵਿਹੂਣੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸਵਾਮੀ।

ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਵਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੇ।

ਪ੍ਰਭ ਆਪਣਾ ਨਾਨਕ ਤਿਸ ਕੁਰਬਾਨ ਮਾਗ ਸੁੱਚੇ ਸੇ ਕਾਂਡੀਐ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ

ਕੀ ਸਵਾਦ ਦੱਸਾਂ। ਸਾਡੇ ਅੰਦਰ ਇੱਕ ਮਨ ਹੈ, ਇੱਕ ਆਤਮ ਹੈ। ਮਨ ਦਾ ਸਵਾਲ ਹੈ ਲੈਣਾ ਲੈਣਾ, ਆਤਮਾ ਦਾ ਸਵਾਲ ਹੈ ਵੰਡਣਾ ਵੰਡਣਾ ਦੇਣਾ। ਜੇ ਤੁਹਾਨੂੰ ਸ਼ੌਂਕ ਲੱਗ ਜੇ, ਸ਼ੌਂਕ ਚੜ੍ਹ ਜੇ, ਪ੍ਰਸ਼ਾਦੇ ਪਕਾਵਾਂ, ਉੱਥੇ ਜਾ ਕੇ ਵੰਡਾਂ, ਫਲਾਣੀ ਚੀਜ਼ ਕਰੋ ਲਵਾਂ, ਉੱਥੇ ਜਾ ਕੇ ਵੰਡਾਂ, ਥੋੜਾ ਕੁਝ ਪਿਆ ਦਸਵੰਧ ਫਰੂਟ ਲਵਾਂ ਵੰਡਾਂ, ਇਹ ਕਿਤੇ ਸੁਭਾਅ ਬਣ ਜੇ। ਸਮਝੋ ਆਤਮਾ ਚੜ੍ਹਦੀ ਕਲਾ ਚ ਜਾ ਰਹੀ ਹੈ। ਹੁਣ ਦੇਣ ਤੇ ਖੁਸ਼ੀ ਹੁੰਦੀ ਹੈ, ਸ਼ਾਂਤੀ ਮਿਲਦੀ। ਜਦ ਤੱਕ ਸਵਾਲ ਖੋਣਾ ਖੋਣਾ ਖੋਣਾ, ਚੰਚਲ ਮਨ ਬਲਵਾਨ ਹੈ। ਇਹਦੀ ਇੱਕ ਪੌੜੀ ਹੈ ਜਿਹਦਾ ਇਸ ਨਕਸ਼ੇ ਨਾਲ ਤਲਕ ਹੈ। ਕਹਿੰਦੇ ਉਹ ਖਾਲਸਾ ਜਿਹਦੀ ਆਤਮਾ ਬਲਵਾਨ ਹੈ, ਜਿਹਨੂੰ ਹੁਣ ਦੇਣ ਤੇ ਖੁਸ਼ੀ ਹੁੰਦੀ ਹੈ, ਕਿਸੇ ਨੂੰ ਪਾਲਣ ਤੇ ਖੁਸ਼ੀ ਹੁੰਦੀ ਹੈ,

ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ, ਇਹ ਪੰਜਵਾਂ ਜੇ ਪਰਮੇਸ਼ਰ ਵੱਲੋਂ ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ, ਗੁਣਾਂ ਨੂੰ ਇੱਥੇ ਇੱਕ ਮਿੰਟ ਜ਼ਰੂਰ ਆਪ ਜੀ ਦਾ ਲਿਆ ਜਾਏਗਾ। ਗੁਣ ਦੋ ਤਰ੍ਹਾਂ ਦੇ ਹੁੰਦੇ, ਇੱਕ ਦਰਗਾਹੀ ਗੁਣ, ਇੱਕ ਦੁਨਿਆਵੀ ਗੁਣ। ਧਿਆਨ ਦੇਣਾ, ਤੁਹਾਡੇ ਚੋਂ ਕੋਈ ਡਾਕਟਰ ਬਣ ਗਿਆ, ਇਹ ਦੁਨਿਆਵੀ ਗੁਣ ਹੈ। ਤੁਹਾਡੇ ਚੋਂ ਕੋਈ ਟੀਚਰ ਬਣ ਗਿਆ, ਇਹ ਦੁਨਿਆਵੀ ਗੁਣ। ਤੁਹਾਡੇ ਚੋਂ ਕੋਈ ਇੰਜੀਨੀਅਰ ਬਣ ਗਿਆ, ਇਹ ਦੁਨਿਆਵੀ ਗੁਣ। ਤੁਹਾਡੇ ਚੋਂ ਕੋਈ ਇਹੋ ਜਿਹੀ ਕਿਰਪਾ ਹੋ ਗਈ ਹੈ, ਦੋ ਘੰਟੇ ਸਿਮਰਨ ਵਿੱਚ ਸਮਾਧੀ ਲੱਗ ਗਈ ਹੈ, ਇਹ ਦਰਗਾਹੀ ਗੁਣ ਹੈ। ਪਿਆਰ ਨਾਲ ਆਖੋ ਸਤਨਾਮ। ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਇੱਕ ਚੌਂਕੜੀ ਤੇ ਕਰ ਲੈਂਦਾ, ਦਰਗਾਹੀ ਗੁਣ ਹੈ। ਦੋ ਤਰ੍ਹਾਂ ਦੇ ਗੁਣ, ਇੱਕ ਦਰਗਾਹੀ ਗੁਣ, ਇੱਕ ਦੁਨਿਆਵੀ ਗੁਣ। ਇਹਨਾਂ ਦੋਵਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ, ਕਈ ਲੋਕ ਦਰਗਾਹੀ ਗੁਣ ਵੀ ਕਿਸੇ ਦੇ ਬੁਰੇ ਲਈ ਵਰਤ ਜਾਂਦੇ ਹਨ, ਇਹਨਾਂ ਦੋਨਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਵਰਤਣਾ, ਇਹ ਵੀ ਨਿਰਦਨ ਨੂੰ ਪਾਲਣ। ਉਹ ਕੀ ਸਮਾਂ ਸੀ, ਗਨਕਾ ਪਾਪਣ ਹੋਏ ਗਏ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਸ਼ ਅਚਾਨ ਚੱਕ। ਹੁਣ ਉਸ ਗਨਕਾ ਨੂੰ ਕੋਈ ਡਾਕਟਰ ਤੇ ਨਹੀਂ, ਦੁਨਿਆਵੀ ਗੁਣਾਂ ਦਾ ਨਹੀਂ ਕਰ, ਤੇਰੇ ਕੋਲ ਦਰਿਆਈ ਦਰਿਆਈ ਗਨਕਾ ਵਾੜੇ ਆਏ ਖਲਤ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤੋ ਸਤੋਤਾ, ਰਾਮ ਨਾਮ ਉਪਦੇਸਿਆ, ਖੇਲ ਗਿਆ ਦੇ ਵਣਜ ਸਤੋ। ਹਾਲ ਬਾਜ਼ਾਰ ਚ ਹੱਦ 100 ਰੁਪਏ ਦਾ ਤੋਤਾ ਮਿਲ ਜੂ, ਅਸੀਂ ਲੈ ਆਈਏ, ਉਹਨੂੰ ਵਾਹਿਗੁਰੂ ਵਾਹਿਗੁਰੂ ਚ ਪਾਈਏ, ਕੀ ਉਸ ਤੋਤੇ ਨਾਲ ਸਾਡਾ ਪਾਰ ਉਤਾਰਾ ਹੋ ਜੂ। ਮੇਰਾ ਤੋਤਾ ਨਹੀਂ ਸੀ ਦਿੱਤਾ, ਉਸ ਦਰਗਾਹੀ ਗੁਣ ਵਿੱਚੋਂ ਇੱਕ ਛੋਟੀ ਜਿਹੀ ਅਰਦਾਸ ਵੀ ਕੀਤੀ ਸੀ, ਹੇ ਪਰਮੇਸ਼ਰ ਇਸੇ ਬਹਾਨੇ ਇਹਨੂੰ ਨਾਮ ਨਾਲ ਜੋੜ ਦੇਈ, ਇਹਨੇ ਮੇਰੀ ਸੇਵਾ ਕੀਤੀ। ਤੁਦ ਸਲਾਹਣ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹੇ ਉਹਨਾਂ ਕੋ, ਤੈਨੂੰ ਜਮ ਕੀ ਤਲਵਾਰਾਂ। ਰੱਬ ਦੇ ਪਿਆਰਿਆਂ ਨੂੰ ਜੀ ਸਾਰੇ ਵਸਤਰ ਦੇ ਤੇ ਗਿੱਲੇ ਨੇ ਬਦਲਾ ਲਓ, ਜਲ ਪਾਣੀ ਸ਼ਿਕਾਰ, ਜੇਕੋ ਜੀਓ ਕਹੇ ਉਹ। ਇੱਕ ਦਰਗਾਹੀ ਗੁਣ ਜੇ ਵੇਖੋ, ਇੱਕ ਪਾਪਣ ਦੇ ਭਲੇ ਲਈ ਵਰਤੇ, ਇਹ ਵੀ ਨਿਰਦਨ ਭਲਾ। ਇਹ ਸਾਡੇ ਚੋਂ ਕੋਈ ਸ਼ਾਇਦ ਕਿਸੇ ਕਿਸੇ ਨੂੰ ਰੱਬ ਦਰਗਾਹੀ ਗੁਣ ਬਖਸ਼ਿਸ਼ ਕਰੇ, ਇਸ ਭਲੇ ਲਈ ਵਰਤੇ। ਉਹ ਸਮਾਂ ਲਿਆਓ ਸਾਹਮਣੇ, ਅਜਾ ਮਲ ਪਾਪੀ ਜਗ ਜਾਣ, ਨਿਮਕ ਮਾਏ ਨੇ ਸਤਾਰ, ਮਹਾਂਪੁਰਸ਼ ਆਏ ਨਾ, ਸੇਵਾ ਕੀਤੀ, ਉਹਦੀ ਵਿਧ ਬਣਾਤੀ, ਸੱਤਵੇਂ ਪੁੱਤਰ ਦਾ ਨਾਂ ਨਰਾਇਣ ਰੱਖੀ, ਵਿਧ ਬਣਾਤੀ,
ਕੋਈ ਆਪਣੇ ਪੁੱਤਰ ਦਾ ਨਾਂ ਹੁਣ ਰੱਖ ਲਵੇ ਗੱਲ ਬਣ ਜੂ ਨਹੀਂ, ਉਹ ਵਿਧ ਬਣਾ ਕੇ ਅਰਦਾਸ ਕੀਤੀ ਨਾਲ ਇਹ ਵਾਹਿਗੁਰੂ ਇਸ ਰਾਹ ਰਾਹੀਂ ਇਹਨੂੰ ਰਾਹ ਦੇ ਦੇ। ਇਹ ਇੱਕ ਦਰਗਾਹੀ ਗੁਣ ਕਿਸੇ ਕਿਸੇ ਦੇ

ਸਫਲਤਾ ਪ੍ਰਾਪਤ ਹੁੰਦੀ ਹੈ। ਮਨ ਲਾ ਕੇ ਦੁਨਿਆਵੀ ਵਿਕਾਰ ਵਿਹਾਰ ਕਰੀਏ ਤਾਂ ਸਫਲਤਾ ਪ੍ਰਾਪਤ ਹੁੰਦੀ ਹੈ, ਜੇ ਮਨ ਨਾ ਲੱਗੇ ਤਾਂ ਦੋ ਦਿਨਾਂ ਵਿੱਚ ਹੀ ਮਨੁੱਖ ਫੇਲ ਹੋ ਜਾਂਦਾ, ਆਪਣੇ ਮਨੋਰਥ ਤੇ ਨਹੀਂ ਪਹੁੰਚਦਾ। ਇਸੇ ਤਰ੍ਹਾਂ ਪਰਮੇਸ਼ਰ ਦੇ ਚਰਨਾਂ ਵਿੱਚ ਵੀ ਮਨ ਕਰਕੇ ਸਿਮਰਨ ਕਰਨਾ, ਉਹਦੇ ਨਿਰਮਲ ਭਾਉ ਵਿੱਚ ਰਹਿਣਾ, ਉਹਦੇ ਹੁਕਮ ਵਿੱਚ ਆਪਣੇ ਜੀਵਨ ਨੂੰ ਢਾਲਣ ਦੇ ਨਾਲ ਇਹ ਲੋਕ ਵੀ ਸੁਖੀ ਹੁੰਦਾ ਤੇ ਪਰਲੋਕ ਵੀ ਸੁਹੀਲਾ ਹੁੰਦਾ। ਹਜ਼ੂਰ ਕਹਿੰਦੇ ਨੇ ਲੋਕ ਵੀ ਖਾਵਾ ਜਿਹੜਾ ਮਨੁੱਖ ਕਰ ਰਿਹਾ, ਭਾਵੇਂ ਰਾਮ ਰਾਮ ਜਪੇ, ਚਾਹੇ ਖੁਦਾ ਖੁਦਾ ਕਰੇ, ਚਾਹੇ ਗੁਸਾਈ ਦਾ ਨਾਮ ਜਪੇ, ਤੇ ਜੇ ਮਨ ਵਿੱਚ ਪਿਆਰ ਨਹੀਂ ਹੈ ਤਾਂ ਉਸ ਦਾ ਜਪਿਆ ਹੋਇਆ ਸਭ ਕੁਛ ਨਿਸ਼ਫਲ ਹੋ ਜਾਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚਖਣਾ ਚਾਰ। ਹਜ਼ੂਰ ਕਹਿੰਦੇ ਨੇ ਇੱਕੋ ਗੱਲ ਹੈ ਕਿ ਉਸ ਪਰਮੇਸ਼ਰ ਦੇ ਆਪਣੇ ਗੁਰੂ ਦੇ ਹੁਕਮ ਵਿੱਚ ਚੱਲਣਾ। ਜੋ ਕਿਸੇ ਪ੍ਰਾਣੀ ਮਾਤਰ ਨੂੰ ਆਪਣੇ ਗੁਰੂ ਇਸ਼ਟ ਦਾ ਹੁਕਮ ਹੈ ਉਹ ਆਪਣੇ ਧਰਮ ਵਿੱਚ ਪਰਪੱਕ ਰਵੇ, ਆਪਣੇ ਮਾਲਕ ਦੇ ਹੁਕਮ ਵਿੱਚ ਰਵੇ, ਨਿਰਮਲ ਭਾਉ ਵਿੱਚ ਰਹੇਗਾ, ਫਿਰ ਉਸ ਦਾ ਜਪ ਤਪ ਸਿਮਰਨ ਸਫਲ ਹੋਵੇਗਾ, ਪ੍ਰਫੁੱਲਤ ਹੋਵੇਗਾ। ਤੇ ਜੇ ਮਾਲਕ ਦਾ ਹੁਕਮ ਨਹੀਂ ਮੰਨਦਾ, ਲੋਕ ਵੀ ਖਾਵਾ ਕਰ ਰਿਹਾ। ਹਜ਼ੂਰ ਕਹਿੰਦੇ ਹਨ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ। ਹਜ਼ੂਰ ਕਹਿੰਦੇ ਹਨ ਜੇ ਅਹੰਕਾਰ ਮਨ ਵਿੱਚ ਹੈ, ਜੇ ਲੋਕ ਵੀ ਖਾ ਕੇ ਤੂੰ ਭਾਵੇਂ ਕਿਤਨੀਆਂ ਮਾਲਾਂ ਫੇਰ, ਕਿਤਨੇ ਪਾਠ ਕਰ, ਜੇ ਤੇਰੇ ਦਿਲੋਂ ਪਿਆਰ ਨਹੀਂ ਗੁਰੂ ਦੇ ਚਰਨਾਂ ਦਾ, ਜੇ ਤੈਨੂੰ ਨਾਮ ਦੀ ਭੁੱਖ ਦਿਲੋਂ ਨਹੀਂ ਲੱਗੀ ਤਾਂ ਬਈ ਸਫਲਤਾ ਪ੍ਰਾਪਤ ਨਹੀਂ ਹੋਣੀ। ਜਿਤਨੀਆਂ ਵੀ ਬੇੜੀਆਂ ਕਿਨਾਰੇ ਤੇ, ਦਰਿਆ ਦੇ ਕਿਨਾਰੇ ਤੇ ਖੜੋਤੀਆਂ ਹੁੰਦੀਆਂ ਹਨ, ਸਭ ਸਮਰੱਥ ਹੁੰਦੀਆਂ ਹਨ ਪਾਰ ਕਰਨ ਲਈ, ਪਰ ਕਿਸੇ ਇੱਕ ਬੇੜੀ ਵਿੱਚ ਬਈ ਸ਼ਰਧਾ ਦੇ ਨਾਲ, ਸਿਦਕ ਦੇ ਨਾਲ ਬਹਿ ਜਾ ਤੇ ਫਿਰ ਉਸ ਦੇ ਨਿਯਮ ਨੂੰ ਆਪਣੇ ਮਨ ਵਿੱਚ ਉਤਾਰ ਲੈ, ਤੇਰਾ ਲੋਕ ਵੀ ਸੁਖੀ ਹੋਵੇਗਾ ਪਰ ਲੋਕ ਵੀ ਸੁਹੇਲਾ ਹੋਵੇਗਾ। ਹਜ਼ੂਰ ਕਹਿੰਦੇ ਨੇ ਜੇ ਹਿੰਦੂ ਬਣਨਾ ਤਾਂ ਫਿਰ ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਐਸਾ ਜੰਜੂ ਪਾ ਜਿਹੜਾ ਇਹ ਸਰੀਰ ਨਾ ਰਵੇ ਤੇ ਉਹ ਜੰਜੂ ਫਿਰ ਵੀ ਤੇਰੇ ਨਾਲ ਹੋਵੇ ਤੇਰੀ ਸਹਾਇਤਾ ਵਾਸਤੇ। ਇਸੇ ਤਰ੍ਹਾਂ ਹਜ਼ੂਰ ਬਖਸ਼ਿਸ਼ ਕਰਦੇ ਹਨ ਮੁਸਲਮਾਨ ਬਣਨਾ ਭਾਈ, ਮੁਸਲਮਾਨ ਮੋਮ ਦਿਲ ਹੋਵੇ। ਜੇ ਮੁਸਲਮਾਨ ਬਣਨਾ ਤਾਂ ਫਿਰ ਭਾਈ ਪੰਜੇ ਵਕਤ ਆਪਣੇ ਮਾਲਕ ਦਾ ਹੁਕਮ ਮੰਨ ਕੇ ਉਸਦੇ ਚਰਨਾਂ ਵਿੱਚ ਜੁੜ, ਨਮਾਜ਼ ਗੁਜ਼ਾਰ। ਜੋ ਸਿਰ ਸਾਈ ਨਾ ਨਿਵੇਂ, ਸੋ ਸਿਰ ਕੱਪ ਉਤਾਰ। ਐਸਾ ਤੇਰਾ ਜੀਵਨ ਹੋਵੇ, ਜੇ ਹਿੰਦੂ ਬਣਨਾ ਤਾਂ ਐਸਾ ਬਣ, ਜੇ ਮੁਸਲਮਾਨ ਬਣਨਾ ਤਾਂ ਐਸਾ ਬਣ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਐ ਗੁਰੂ ਕੇ ਸਿੱਖ, ਜੇ ਤੂੰ ਗੁਰੂ ਕਾ ਸਿੱਖ ਅਖਮਾਉਣਾ ਤਾਂ ਫਿਰ ਅੰਮ੍ਰਿਤ ਵੇਲੇ ਜਾਗ ਕੇ, ਇਸ਼ਨਾਨ ਕਰਕੇ ਆਪਣੇ ਮਾਲਕ ਦੇ ਗੁਣ ਗਾ। ਕਿਉਂ ਵਿੱਚ ਹਉਮੈ ਦੇ ਜਿਹੜੇ ਤੂੰ ਕਰਮ ਕਰ ਰਿਹਾ ਉਹ ਤੇਰੇ ਕਿਸੇ ਲੇਖੇ ਨਹੀਂ। ਨਾਨਕ ਲੇਖੈ ਇੱਕ ਗੱਲ, ਇੱਕ ਗੱਲ ਆਪਣੇ ਸਤਿਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਔਰ ਉਹਦੇ ਹੁਕਮ ਵਿੱਚ ਰਹਿਣਾ। ਜਿਹੜਾ ਆਪਣੇ ਆਪ ਨੂੰ ਸਿੰਘ ਸਦਾਉਂਦਾ, ਗੁਰੂ ਕਾ ਅੰਮ੍ਰਿਤ ਛਕੇ ਮੋਹਰ ਲਗਵਾਵੇ, ਗੁਰੂ ਕੇ ਪਾਏ ਹੋਏ ਪੂਰਨਿਆਂ ਤੇ ਚੱਲੇ, ਇਸ ਨੂੰ ਕਹਿੰਦੇ ਹਨ ਕਹੋ ਨਾਨਕ ਜਿਨ ਹੁਕਮ ਪਛਾਤਾ। ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤ, ਜਿਹੜਾ ਹੁਕਮ ਵਿੱਚ ਚੱਲਦਾ ਨਾ ਬਾਈ ਉਹਦੇ ਬੇੜੇ ਪਾਰ ਹਨ, ਸਾਰੇ ਹੀ ਧਰਮ ਸਤਿਕਾਰ ਯੋਗ ਹਨ, ਸਾਰੀਆਂ ਹੀ ਬੇੜੀਆਂ ਜੋ ਕਿਨਾਰੇ ਤੇ ਖੜੋਤੀਆਂ ਹੁੰਦੀਆਂ ਹਨ ਸਾਰਿਆਂ ਵਿੱਚ ਸਮਰੱਥਾ ਹੁੰਦੀ ਹੈ ਪਾਰ ਕਰਨ ਦੀ। ਭਾਈ ਉਸ ਨਿਯਮ ਦੇ ਵਿੱਚ, ਸਿਦਕ ਦੇ ਵਿੱਚ ਰਹਿ ਕੇ ਜੋ ਆਪਣਾ ਜੀਵਨ ਬਤੀਤ ਕਰਦੇ ਹਨ, ਉਹਨਾਂ ਦਾ ਸੰਸਾਰ ਤੇ ਆਉਣਾ ਵੀ ਤੇ ਸੰਸਾਰ ਤੋਂ ਜਾਣਾ ਵੀ ਧੰਤਾ ਦੇ ਯੋਗ ਹੋ ਜਾਂਦਾ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ ਪੰਜਵੇਂ ਪਾਤਸ਼ਾਹ ਕਿ ਕੋਈ ਬੋਲੇ

ਹਰ ਬਾਤ ਜਿਹੜੀ ਹੈ ਉਹ ਸਮੇਂ ਨਾਲ ਸੰਬੰਧ ਰੱਖਦੀ ਹੈ। ਤੁਸੀਂ ਦੇਖ ਲਓ ਵੀ 90 ਸਾਲ ਦੀ ਉਮਰ ਦਾ ਮਨੁੱਖ ਨਹੀਂ ਗਾ ਸਕਦਾ, ਅਤੇ ਬੜੀ ਮੁਸ਼ਕਲ ਗਾਤ ਹੈ। ਅਤੇ ਸਤਿਗੁਰੂ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਹਾਂ, ਖੋਰੇ ਇਹਦੀ ਮਿਹਰਬਾਨੀ, ਅਤੇ ਮਨੁੱਖ ਦੀ ਇੱਥੇ ਆ ਕੇ ਕੁਝ ਵੀ ਨਹੀਂ ਗੱਲ ਹੋਈ। ਤੋ ਉਮਰ ਦੇ ਤਗਾਜ਼ੇ ਵਿੱਚ ਆ ਕੇ ਜੋ ਕੁਝ ਵੀ ਮਹਾਰਾਜ ਦੀ ਬਖਸ਼ਿਸ਼ ਹੈ ਅਸੀਂ ਉਹ ਹੀ ਸਵੀਕਾਰ ਕਰਨੇ ਹਾਂ। ਤਾਂ ਇੱਕ

तब भी तुझे तुम्हें चेतना को चार किया।

ਪ੍ਰਭੂ ਦੇ ਦੁਆਰ ਦੀ ਕਥਾ, ਪ੍ਰਭ ਦੇ ਦਰ ਦੀ ਬਾਤ ਬੜੀ ਮਿੱਠੀ ਹੈ। ਤੇ ਕਿਸੇ ਕਿਸੇ ਨੇ ਇਹ ਅੱਖਾਂ ਨਾਲ ਵੇਖੀ ਹੈ ਪ੍ਰਭੂ ਦੇ ਦਰ ਦਾ, ਪ੍ਰਭੂ ਦੇ ਘਰ ਦਾ ਦਰਸ਼ਨ ਕਿਸੇ ਕਿਸੇ ਨੇ ਅੱਖਾਂ ਨਾਲ ਕੀਤਾ। ਇਹ ਮਤਾ ਸਾਨੂੰ ਭਰਮ ਰਹਿ ਜਾ ਵੀ ਅਸੀਂ ਰੋਜ਼ਾਨਾ ਦਰਸ਼ਨ ਕਰਦੇ ਹਾਂ ਰੱਬ ਦੇ ਦਰ ਦੇ, ਅੰਦਰੂਨੀ ਤੌਰ ਤੇ ਰੱਬ ਦੇ ਦਰਸ਼ਨ ਨਹੀਂ ਹੋਏ। ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ ਵੀ ਜਦੋਂ ਉਸ ਦੇ ਦਰ ਦੇ ਦਰਸ਼ਨ ਹੋ ਗਏ ਨਾ, ਤੇ ਜਿਹੜੇ ਮਹਿਲਾਂ ਦੀ ਪ੍ਰਾਪਤੀ ਕਰਨ ਵਾਸਤੇ ਅਸੀਂ ਭੱਜੇ ਫਿਰਨੇ ਨਾ, ਸਾਰੀ ਉਮਰ ਪ੍ਰਾਪਤ ਨਹੀਂ ਹੋ ਸਕੇ, ਉਹ ਮਹਿਲ ਪ੍ਰਾਪਤ ਹੋ ਜਾਣਗੇ। ਉਹ ਬੜੇ ਉੱਚੇ ਨੇ ਤੇ ਉਹ ਪ੍ਰਭੂ ਦੇ ਦਰ ਦੇ ਵਿੱਚੋਂ ਪ੍ਰਾਪਤ ਹੁੰਦੇ ਨੇ। ਜਦੋਂ ਪ੍ਰਭ ਦੇ ਦਰ ਦਾ ਦਰਸ਼ਨ ਮਿਲ ਜਾਂਦਾ ਨਾ, ਉਦੋਂ ਫਿਰ ਸੁੱਖਾਂ ਦੇ ਮਹਿਲ ਉਸਰਨੇ ਸ਼ੁਰੂ ਹੋ ਜਾਂਦੇ। ਸੁਖ ਮਹਿਲ ਜਾਂ ਕੇ ਊਚ ਦੁਆਰੇ, ਤੇ ਉੱਥੇ ਵਸਦੇ ਪਤਾ ਕੌਣ ਨੇ? ਸੰਸਾਰੀ ਜੀਵ ਨਹੀਂ ਵਸਦੇ, ਮਾਤ ਪਿਤਾ ਭੈਣ ਭਾਈ ਸੱਜਣ ਮਿੱਤਰ ਕੋਈ ਨਹੀਂ ਵਸਦਾ ਉੱਥੇ। ਉੱਥੇ ਵਸਦੇ ਨੇ ਤਾਮਾ ਵਾਸਾ ਭਗਤ ਪਿਆਰੇ, ਉੱਥੇ ਭਗਤਾਂ ਦਾ ਵਾਸਾ ਹੈ। ਉਹ ਸੁੱਖਾਂ ਦੇ ਮਹਿਲ ਦੇ ਅੰਦਰ ਭਗਤਾਂ ਦਾ ਵਾਸਾ ਹੁੰਦਾ, ਭਗਤ ਉਸ ਦੇ ਦਰ ਦੇ ਸੰਤਰੀ ਨੇ ਖੜੇ ਹੋਏ ਨੇ। ਉੱਥੇ ਫਿਰ ਹਮੇਸ਼ਾ ਗੀਤ ਨਾਦ ਖੜਕਦੇ ਰਹਿੰਦੇ ਨੇ, ਅਖਾੜੇ ਹੁੰਦੇ ਰਹਿੰਦੇ ਨੇ। ਰੱਬ ਦੇ ਦਰ ਦੇ ਜਿੰਨੇ ਜਿੰਨੇ ਗਨ ਗੰਧਰਵ ਕਿੰਨਰ ਪਸਾਜ ਨੇ ਨਾ, ਸਾਰਿਆਂ

نشانی کی ہے، نقلی بھی بڑے ہیں، نشانی کی سادھو کی،

चंदन का बिरवा भला पेड़ों ताक वाला।

ਆਪ ਜੀ ਗੁਰੂ ਦੀਆਂ ਸੰਗਤਾਂ ਦੀ ਸੇਵਾ ਵਿੱਚ ਜੁਟੇ ਰਹਿੰਦੇ ਤੇ ਹਮੇਸ਼ਾ ਆਪ ਜੀ ਦੇ ਮੂੰਹ ਵਿੱਚੋਂ ਵਚਨ ਮਹਾਰਾਜ ਜੀ ਨਿਕਲਦੇ ਤੇ ਇਸ ਤਰ੍ਹਾਂ ਸੰਗਤਾਂ ਆਪ ਜੀ ਨੂੰ ਪਿਆਰ ਸਹਿਤ ਭਾਈ ਮਹਾਰਾਜ ਸਿੰਘ ਕਹਿ ਕੇ ਬੁਲਾਉਣ ਲੱਗੀਆਂ। ਨਾਮ ਬਾਣੀ ਦੇ ਰਸੀਏ ਨਿਰਮਲ ਆਚਾਰ ਸਿਮਰਨ ਦੀ ਇਸ ਮੂਰਤ ਨੇ ਆਪਣੇ ਆਪ ਨੂੰ ਗੁਰਬਾਣੀ ਆਸ਼ੇ ਅਨੁਸਾਰ ਢਾਲਦਿਆਂ ਆਪਣਾ ਸਮੁੱਚਾ ਜੀਵਨ ਸੰਤਾਂ ਦੀ ਸੇਵਾ ਵਿੱਚ

ਲੱਗੀ ਤਾਂ ਮਨ ਵਿੱਚ ਸੋਚਿਆ ਛੋਲੇ ਥੋੜੇ ਹਨ, ਜੇ ਦਿੱਤੇ ਵੰਡ ਕੇ ਨਾ ਮੇਰਾ ਕੁਝ ਬਣਿਆ ਨਾ ਇਹਨਾਂ ਦਾ, ਮੈਂ ਇਕੱਲਾ ਕਿਉਂ ਨਾ ਖਾ ਜਾਵਾਂ। ਅੱਜ ਪਹਿਲੇ ਦਿਨ ਸੁਦਾਮੇ ਦੇ ਮਨ ਪਾਪ ਫੁਰਿਆ, ਮਿੱਤਰ ਤੋਂ ਛੁਪਾ ਕੇ ਖਾਣਾ ਇਹ ਪਾਪ ਹੈ। ਬੁੜਤੀ ਦੇ ਬੋਝੇ ਵਿੱਚ ਹੱਥ ਪਾਇਆ, ਫੱਕਾ ਕੱਢਿਆ ਛੋਲਿਆਂ ਦਾ ਤੇ ਜਿਸ ਵੇਲੇ ਲਾਇਆ ਛੋਲੇ ਸਨ ਕੜਕੇ, ਭਗਵਾਨ ਕਹਿਣ ਲੱਗੇ ਸੁਦਾਮਿਆਂ ਕੀ ਪਿਆ ਖਾਣ। ਕਹਿਣ ਲੱਗਾ ਕੁਝ ਨਹੀਂ, ਕੀ ਖਾਣਾ ਸੀ, ਕੋਲ ਕੁਝ ਹੈ ਜੋ ਖਾਂਦਾ, ਰਲ ਕੇ ਘਰੋਂ ਤੁਰੇ ਜਿਵੇਂ ਤੁਹਾਡੀਆਂ ਜੇਬਾਂ ਖਾਲੀ।

ਹੱਥ ਪਾ ਕੇ ਕਿਸੇ ਸ਼ਾਇਦਾ ਪੱਕਾ ਮਾਰਿਆ ਤੋ ਚਟਪੁਤਾ ਸੁਦਾਮਾ ਦਬਕਿਆ ਰਿਹਾ। ਫਿਰ ਜਿਸ ਵੇਲੇ ਭੁੱਖ ਲੱਗੀ ਹੱਥ ਪਾਇਆ ਛੋਲੇ ਕੱਢੇ ਤੇ ਪੱਕਾ ਮਾਰਿਆ ਕੜਕ ਕੜਕ ਦੀ ਆਵਾਜ਼ ਆਈ। ਭਗਵਾਨ ਨੇ ਆਖਿਆ ਸੁਦਾਮਿਆ ਬਈ ਕੁਝ ਤਾਂ ਖਾਰੇ ਸੱਚੋ ਸੱਚ ਦੱਸ ਦੇ ਮੈਂ ਤੇਰੇ ਕੋਲ ਵੰਡਦਾ ਨਹੀਂ।

ਤੁਸੀਂ ਏਡੇ ਗਰੀਬ ਤੇ ਉਹ ਦਵਾਰਕਾ ਦੇ ਰਾਜੇ। ਸੁਦਾਮੇ ਨੇ ਆਖਿਆ, ਭਗਵਾਨੇ ਇਹ ਸਭ ਆਪੋ ਆਪਣੀ ਕਿਸਮਤ ਹੈ, ਕਿਸੇ ਨੂੰ ਕਿਸਮਤ ਕਿੱਧਰ ਲੈ ਜਾਂਦੀ ਹੈ। ਮਾਂ ਜਣੀਂਦੀ ਸੱਤ ਪੁੱਤ ਤੇ ਭਾਗ ਨਾ ਦਿੰਦੀ, ਵੰਡ ਬੋਲੀਏ ਆਪੋ ਆਪਣੇ ਕਰਮ ਲੈਣੇ। ਇਸ ਕਰਕੇ ਉਹ ਦਵਾਰਕਾ ਦੇ ਰਾਜੇ ਸਦਵਾਏ, ਅਸੀਂ ਦਲਿੱਦਰੀ ਅਖਵਾਏ। ਆਖਿਆ ਇਹ ਦਲਿੱਦਰ ਦੂਰ ਕਰਨ ਵਾਸਤੇ ਇੱਕ ਵਾਰ ਜ਼ਰੂਰ ਜਾ। ਸੁਦਾਮੇ ਦੀ ਤਲੀ ਦੇ ਉੱਤੇ ਉਹ ਚਾਵਲਾਂ ਦੀ ਪੋਟਲੀ ਰੱਖੀ ਤੇ ਸੁਦਾਮਾ ਜਾ ਰਿਹਾ ਭਗਵਾਨ ਕ੍ਰਿਸ਼ਨ ਦੇ ਦਰਸ਼ਨ। ਆ ਜਰਾ ਕੋ ਖਿਆਲ ਕਰੋ ਸੁਦਾਮੇ ਵੱਲ।

ਭਾਈ ਸਾਹਿਬ ਆਖਦੇ ਹਨ ਚੱਲਦਾ ਗਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਕੌਣ ਮਿਲਾਏਗਾ ਕੌਣ ਸਿਫਾਰਿਸ਼ ਕਰੇਗਾ ਚੱਲਦਾ ਗਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਆਖੇ ਪਹੁੰਚਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ ਜਿਸ ਵੇਲੇ ਸੁਦਾਮਾ ਪਹੁੰਚਿਆ ਦੁਆਰਕਾ ਵੱਡੇ ਦਰਵਾਜ਼ੇ ਦੇ ਅੱਗੇ ਸਿੰਘ ਦੁਆਰ ਖਲੋਤਾ ਜਾਏ ਅੱਗੇ ਬਾਹਰ ਖਲੋਤਾ ਦਰਬਾਰ ਉਹਨੇ ਵੇਖਿਆ ਵੀ ਕੋਈ ਮੰਗਦਾ ਹੈ ਮੰਗਣ ਵਾਲਾ ਉਹਨੇ ਬੋਝੇ ਵਿੱਚ ਹੱਥ ਪਾਇਆ ਆਖਿਆ ਲਿਆਓ ਮੰਗਤਿਆ ਤੱਲੀ ਕਰ ਸੁਦਾਮੇ ਨੇ ਆਖਿਆ ਮੈਂ ਮੰਗਤਾ ਨਹੀਂ ਮੈਂ ਮੰਗਣ ਵਾਲਾ ਨਹੀਂ ਮੈਂ ਇੱਥੇ ਮੰਗਣ ਵਾਸਤੇ ਨਹੀਂ ਆਇਆ ਜੇ ਮੰਗਣਾ ਹੀ ਹੈ ਤਾਂ ਮੈਂ ਭਗਵਾਨ ਕੋਲੋਂ ਮੰਗਾਂਗਾ ਉਹਨੇ ਆਖਿਆ ਫਿਰ ਕਿਸ ਤਰ੍ਹਾਂ ਆਏ ਸੁਦਾਮੇ ਨੇ ਆਖਿਆ ਮੈਂ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਆਏ ਉਹ ਪਿਆ ਸੋਚੇ ਵੀ ਨੌਕਰਾਂ ਦੇ ਵਿੱਚ ਇਸਦਾ ਕੋਈ ਹੋਵੇਗਾ ਰਿਸ਼ਤੇਦਾਰ ਜਿਸ ਨਾਲ ਇਸਦਾ ਸੰਬੰਧ ਹੋਵੇ ਉਹਨੇ ਆਖਿਆ ਕੌਣ ਹੈ ਜਿਸ ਨੂੰ ਤੂੰ ਮਿਲਣ ਵਾਸਤੇ ਆਏ ਤਾਂ ਸੁਦਾਮੀ ਨੇ ਆਖਿਆ ਭਗਵਾਨ ਕ੍ਰਿਸ਼ਨ ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ ਮੇਰੇ ਮਿੱਤਰ ਹਨ ਭਗਵਾਨ ਕ੍ਰਿਸ਼ਨ ਬਚਪਨ ਦੇ ਆ ਮੇਰੀ ਦਸ਼ਾ ਨਾ ਵੇਖ ਇਹ ਵੀ ਉਹਨਾਂ ਦਾ ਦਿੱਤਾ ਹੋਇਆ ਸਰਾਫ ਹੈ ਆ ਜੋ ਮੇਰੀ ਹਾਲਤ ਹੋ ਗਈ ਇਹ ਉਹਨਾਂ ਦੀ ਰਸਨਾ ਤੋਂ ਨਿਕਲਿਆ ਹੋਇਆ ਬੋਲ ਜੋ ਮੈਂ ਅੱਜ ਤਾਈਂ ਪਿਆ ਭੁਗਤਦਾ ਇਸ ਕਰਕੇ ਜਾ ਕੇ ਬੇਨਤੀ

ਇਸਦੀ ਨਿਮਰਤਾ ਭਰੀ ਬੇਨਤੀ ਜਿਸ ਵੇਲੇ ਸੁਣੀ ਤਾਂ ਜਾਂ ਅੰਦਰ ਪਹੁੰਚਿਆ, ਭਗਵਾਨ ਕ੍ਰਿਸ਼ਨ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਭਗਵਾਨ ਬਾਹਰ ਇੱਕ ਆਇਆ ਉਹ ਆਖਦਾ ਜੀ ਮੈਂ ਤੁਹਾਡਾ ਮਿੱਤਰ ਹਾਂ ਪਰ ਤੁਹਾਨੂੰ ਮਿਲਣਾ ਚਾਹੁੰਦਾ, ਮੈਂ ਬੜਾ ਹਟ ਗਿਆ, ਧੱਕੇ ਵੀ ਮਾਰੇ ਨੇ, ਆਖਿਆ ਜਾ ਪਰ ਜਾਂਦਾ ਨਹੀਂ। ਆਖਦਾ ਮੈਂ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਆਇਆ। ਤਾਂ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ, ਕੀ ਸ਼ਕਲ ਸੂਰਤ ਹੈ? ਤਾਂ ਦਰਬਾਰ ਨੇ ਨਕਸ਼ਾ ਖਿੱਚਿਆ, ਆਖਿਆ ਸੀਸ ਪਗਾ ਨਾ ਚਗਾ ਤਨ ਪੇ, ਜਨ ਜਾਨ ਅਜਾਨ ਵਸੇ ਕਈ, ਗਰਾਮਾ ਸਿਰ ਤੇ ਪੱਗ ਕੋਈ, ਤੇੜ ਕੱਪੜਾ ਕੋਈ ਨੀ। ਸੀਸ ਪਗਾ ਨਾ ਚਗਾ ਤਨ ਪੇ, ਜਨ ਜਾਨ ਅਜਾਨ ਵਸੇ ਕਈ, ਗਰਾਮਾ ਧੋਤੀ ਫਟੀ ਸੀ ਲੱਟੀ ਦੋ ਪੱਟੀ, ਨਹੀਂ ਪਾਏ ਪਰ ਨਹੀਂ ਜੇ ਆਏ ਨਿਸ਼ਾਨਾ ਪੈਰ ਜੁੱਤੀ ਕੋਈ। ਭਗਵਾਨ ਕ੍ਰਿਸ਼ਨ ਆਖਣ ਲੱਗੇ ਕਿਸ ਜਾਤ ਦਾ ਹੈ? ਦਰਬਾਰ ਨੇ ਆਖਿਆ ਭਗਵਾਨ ਉਸਦੇ ਮੱਥੇ ਦਾ ਤਿਲਕ ਦੱਸਦਾ ਵੀ ਉਹ ਬ੍ਰਾਹਮਣ ਹੈ, ਨਹੀਂ ਪਾਏ ਪਰ ਨਹੀਂ ਜੇ ਆਏ ਨਿਸ਼ਾਨਾ, ਦੁਆਰ ਖੜਾ ਤਿਜ ਦੁਰਬਲਤਾ ਸਿਉਂ, ਦੇਖ ਰਹੇ ਹੋ ਵਸਦਾ ਅਬਰਾਮਾ, ਤੁਹਾਡੇ ਸੋਹਣੇ ਮਹਲ ਵੱਲ ਅੱਖਾਂ ਲਾਈ ਬੈਠਾ, ਉਡੀਕ ਰਹੇ ਵੀ ਕਿਸ ਵੇਲੇ ਦਰਸ਼ਨ ਹੋਣਗੇ। ਤੇ ਜਿਉਂ ਜਿਉਂ ਇਹ ਨਕਸ਼ਾ ਦਰਬਾਨ ਖਿੱਚਦਾ ਤੇ ਉਹ ਮੂਰਤ ਭਗਵਾਨ ਦੇ ਸਾਹਮਣੇ ਆਈ ਜਾਂਦੀ, ਬੜੀ ਕਾਹਲੀ ਨਾ ਬੋਲੇ, ਨਾ ਵੀ ਕੁਛ ਦੱਸਿਆ ਕਿ ਕੋਈ ਨਾ, ਆਖਿਆ ਜੀ ਦੱਸਦਾ ਹਾਂ, ਦੁਆਰ ਖੜਾ ਦਿਜ ਦੁਰਬਲਤਾ ਸਿਉ, ਦੇਖ ਰਹੇ ਬਸਦਾ ਅਬਰਾਮਾ, ਪੂਛਤ ਦੀਨ ਦਿਆਲ ਕੋ ਤਾਮਾ, ਬਤਾਵਤ ਆਪਣਾ ਨਾਮ ਸੁਦਾਮਾ। ਜਦੋਂ ਆਖਿਆ ਸੁਦਾਮਾ, ਜਬ ਸੁਣਾ ਭਗਵਾਨ ਨੇ ਸੁਦਾਮਾ ਆਏ, ਬੰਸਰੀ ਮੋਰ ਮੁਕਟ ਪੀਤ ਬਸਨ ਭੂਲ ਗਏ, ਨੰਗੀ ਪੈਰੀ ਭੱਜ ਕੇ ਗਏ ਤੇ ਆਖਣ ਲੱਗੇ ਮੂਰਖਾ ਉਹ ਮੇਰੇ ਮਿੱਤਰ ਨੂੰ ਬਾਹਰ ਖੜਾ ਕਰਕੇ ਆਏ। ਭਾਈ ਸਾਹਿਬ ਆਖਦੇ ਹਨ ਦੂਰੋਂ ਦੇਖ ਡੰਡੋਤ ਕਰ, ਛੱਡ ਸਿੰਘਾਸਨ ਹਰ ਜੀ ਆਏ, ਪਹਿਲੇ ਦੇ ਪਰ ਦੱਖਣਾ ਪੈਰੀ ਪੈ ਕੇ ਲੈ ਗਲ ਲਾਏ। ਪਹਿਲਾਂ ਤਾਂ ਸੁਦਾਮੇ ਦੀਆਂ ਪਰਕਰਮਾ ਕੀਤੀਆਂ ਤੇ ਫਿਰ ਪੈਰੀ ਹੱਥ ਲਾਏ ਤੇ ਫਿਰ ਪਾ ਲਈ ਗਲ ਵਕੜੀ, ਆਪਣੇ ਨਾਲ ਕਦਮ ਮੇਲ ਕੇ ਜਿਸ ਵੇਲੇ ਲਿਆਏ ਤੇ ਆਣ ਕੇ ਸਿੰਘਾਸਣ ਤੇ ਬਿਠਾਇਆ। ਪਹਿਲੇ ਦੇ ਪਰ ਦੱਖਣਾ ਪੈਰੀ ਪੈ ਕੇ ਲੈ ਗਲ ਲਾਏ, ਸੁਦਾਮੇ ਨੂੰ ਸਿੰਘਾਸਣ ਤੇ ਬਿਠਾਇਆ ਤੇ ਭਗਵਾਨ ਕ੍ਰਿਸ਼ਨ ਆਪ ਥੱਲੇ ਬੈਠੇ। ਰੁਕਮਣੀ ਰਾਧਿਕਾ ਨੂੰ ਆਖਿਆ ਜਾਓ ਬਈ।

ਤੇ ਭਗਵਾਨ ਕ੍ਰਿਸ਼ਨ ਬੈਠੇ ਹਨ ਸੁਦਾਮੇ ਦੇ ਪੈਰਾਂ ਵਿੱਚ। ਕਿਹੜਾ ਪਿਆਰ, ਇਹ ਪਿਆਰ ਵਾਲਿਆਂ ਦੀਆਂ ਨਿਸ਼ਾਨੀਆਂ। ਕਿਹੜਾ ਪਿਆਰ ਮਿੱਤਰ ਨਾਲ ਕਰ ਰਹੇ ਹਨ, ਉਹ ਬਚਪਨ ਦਾ ਮਿੱਤਰ ਜਿਸ ਨਾਲ ਕੁਝ ਸਮਾਂ ਆਸ਼ਰਮ ਵਿੱਚ ਗੁਜ਼ਾਰਿਆ। ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਸੁਦਾਮਿਆ ਐਸੇ ਹਾਲ ਬੇਹਾਲਨ ਸਿਉਂ, ਕੀ ਹਾਲ ਹੋ ਗਿਆ ਤੇਰਾ, ਇਸ ਹਾਲਤ ਚ ਮੇਰੇ ਕੋਲ ਆਇਆ, ਤੂੰ ਪਹਿਲਾਂ ਕਿਉਂ ਨਹੀਂ ਆਇਆ, ਤੇਰੇ ਹਾਲਤ ਨੂੰ ਦੇਖ ਕੇ ਮੈਨੂੰ ਰੋਣਾ ਆਉਂਦਾ, ਆਹ ਤੇਰੀ ਹਾਲਤ ਹੋ ਗਈ, ਐਸੇ ਹਾਲ ਬੇਹਾਲਨ ਸਿਉਂ, ਜੇ ਕੰਟਕ ਜਾਲ ਭਰੇ ਪੱਗ ਤੋਹੇ, ਜਾਪਦਾ ਤੂੰ ਜੁੱਤੀ ਪਾ ਕੇ ਨਹੀਂ ਆਇਆ, ਤੇਰੇ ਪੈਰ ਕੰਢਿਆਂ ਨਾਲ ਭਰੇ ਹੋਏ ਆ। ਤੇ ਸੁਦਾਮਾ ਮੁਸਕਰਾ ਰਹੇ, ਕਿਉਂਕਿ ਮੇਰੇ ਕੋਲ ਤਾਂ ਜੁੱਤੀ ਕੋਈ। ਸਤ ਸਿੰਘ ਬੋਲੋ ਸ੍ਰੀ ਵਾਹ। ਤੇ ਸੁਦਾਮਾ ਮੁਸਕਰਾ ਰਹੇ, ਕਿਉਂਕਿ ਮੇਰੇ ਕੋਲ ਤਾਂ ਜੁੱਤੀ ਕੋਈ

आओ सखा तुम पाए महा दुख, आए इते ना किते दिन खोए इन्हें दिन किथे रे। रुक्मणी राधका सोने चांदी दिया गागरा भर के ले आई, जिसले चरण धोन लगे। आओ सखा तुम पाए महा दुख, आए इते ना किते दिन खोए, देख सुदामा की दीन दिशा, करुणा करके करुणा निद रोए। नहीं पात्र पानी को हाथ छोयो, बस नैनन के जल से पग धो। रुक्मणी राधका जल लेके खलोतियां रहियां, नैनन के जल से पग धोए। भगवान कृष्ण ने अपने सोने नैना दे पानी दे नाल सुदामे दे पैर धो दे। फिर आखन लगे सुदामे, सुने अभी तेरा विवाह हो गया, हाँ महाराज बाल बच्चे भी हैं, सुखी हन, थोड़ी कृपा है। लगे सुदामिया जिसले आन लगा सा, भाभी ने कुछ खान वास्ते दिता नहीं, मेरे वास्ते कुछ ले आया नहीं, ओ छोटी जी पोटली जो कछ विच मारी हुई सी चौलों दी, जो छुपाई बैठा सी सुदामा। आखन लगे सुदामिया कुछ दिता नहीं, चुप रहे। अगे हो के भगवान कृष्ण ने वो चावलों की पोटली जिसले कड़ी, आख्या सुदामिया अगे वखरे छोले खादे सन, वो पोटली खोली भगवान कृष्ण महाराज ने, ते जिसले मारिया फका ते आखन लगे बड़े मिठे। सत्संग बोलो श्री वाह। सजे खबे रुक्मणी राधका ने हाथ फड़ ले, भगवान कच्चे हन पेट विच दर्द करनगे। आखन लगे नहीं भई, ये भक्त दा प्रसाद, भक्त दा प्रसाद होवे सही, उस विच कोई अनोखा स्वाद हुंदा है, ये मेरे भक्त दा प्रसाद है। कुछ दिन सुदामा भगवान कृष्ण महाराज दे कोल रहा, बड़ा प्यार की कथा वार्ता कीतियां, दुख सुख फोले। एक दिन सुदामे ने बेनती की थी, भगवान हुण आ गया बख्शो, बड़े दिन हो गए इथे रहिंदिया, हुण घर जावा वापस, बाल बच्चा उड़ीकदा होवेगा। कहन लगे अच्छा कुछ दिन रहो भाई सुदामे, अजे साडा दिल नहीं भरे, आ पुराना प्यार चेते आ गए, जो बचपन च कठे रह के समय गुजारे सन, ओ दिन जड़े कठिया गुजारे सन, ओ दिन नहीं भूलते सुदामिया, उन्हां दिनां दी ए दिन याद हन, इस करके कुछ दिन ता रहो। सुदामे ने हाथ चा जोड़े, भगवान हुण आ गया बख्श। ते कहन लगे अच्छा सुदामिया चल फिर तैनू कुछ दूर तक पहुंचाओ। ते सुदामा मन विच पिया सोचदा भी प्यार ता बड़ा कीता है, पता नहीं की कुछ बख्श। वड़िया दा काम है दान देना छुपा के देना, होशियां दा काम है दान देना दिखा के देना। आख्या वड़े लोग हन शायद कुछ छुपा के देना चाहते होण, भी प्यार तो बड़ा कीता है। जिस वेले बाहर आए सुदामे नूं छड़न वास्ते, कुट गल वखड़ी पाई, सुदामे आ फिर भी आ। सुदामा मन विच पिया सोचदा भी दिता तो कुछ नहीं, बस गली बाती प्यार बड़ा कीता है, पर कुछ दे दिन दे। घरवाली नू की मुंह जाके दिखावांगा भी मित्र दे कोल गया सा, भई उस मित्र दे कोल जेड़ा राजा है, जिसके बूहे ते राजे महाराजे नक रगड़ते हैं, वो की आखेगी उसके द्वार तो तू खाली आ गए, तेनू कुछ ना मिले। ए मन विच पिया सोचदा ही सी, इसे कुट गल वखड़ी पाई ते आखन लगे सुदामिया मुड़ फेर आवी। पुठे पैरी सुदामा तुरिया, कुछ दूर तो जाके जिसले सिद्धी पैरी होया, ते सुदामे ने आखिया चंगे एस जमाने दे यार जारो, चंगे एस जमाने दे यार जारो, जेड़े हाल आए मुड़े जाम दे हां, केड़ा बख्श दिता सानू माल यार, हथों चौल भी दे गवा बैठे,
ਅਜਿਹੇ ਕੁਝ ਕੁਝ ਚੌਲ ਸਨ ਉਹ ਵੀ ਭੁੱਖਾ ਖਾ ਗਿਆ। ਜੇ ਨਾ ਖਾਂਦਾ ਤੇ ਅਸੀਂ ਇੱਕ ਡੰਗ ਉਬਾਲ ਕੇ ਖਾ ਲੈਂਦੇ, ਸਾਡੇ ਬਾਲ ਬੱਚੇ ਦਾ ਗੁਜ਼ਾਰਾ ਹੋ ਜਾਂਦਾ। ਪਰ ਉਹ ਵੀ ਖਾ ਗਏ, ਕੁਝ ਨਾ ਬਖਸ਼ੇ। ਬੜਾ ਨਿਰਾਸ਼ ਹੋਇਆ ਸੁਦਾਮਾ। ਮਨ ਵਿੱਚ ਚੋਰਦਾ ਜਿਸ ਵੇਲੇ ਘਰ ਵਾਪਸ ਪਰਤਿਆ ਤੇ ਗਲੀ ਵਿੱਚ ਆਇਆ ਤੇ ਕੀ ਡਿੱਠਾ ਵੀ ਜਿੱਥੇ ਉਸਦੀ ਚੁੱਗੀ ਸੀ ਉੱਥੇ ਸੋਨੇ ਦਾ ਮਹਿਲ ਖਲੋਤਾ। ਸਤਿਸੰਗ ਬੋਲੋ ਸ੍ਰੀ ਵਾਹਿਗੁਰੂ। ਕਿਸੇ ਨੂੰ ਪੁੱਛਦਾ ਕਿਉਂ ਬਈ ਇੱਥੇ ਤਾਂ ਸੁਦਾਮੇ ਦੀ ਚੁੱਗੀ ਸੀ। ਆਖਿਆ ਸੁਦਾਮਿਆਂ ਇੱਥੇ ਤੇਰਾ ਹੀ ਮਹਿਲ ਹੈ, ਇਹ ਸੋਨੇ ਦਾ ਮੰਦਿਰ। ਹੈਰਾਨ ਪਿਆ ਹੋਵੇ ਸੁਦਾਮਾ ਵੀ ਇਹ ਕਿਵੇਂ ਬਣ ਗਿਆ ਸੋਨੇ ਦਾ। ਜਾਂ ਅੰਦਰ ਵੜਿਆ, ਘਰ ਵਾਲੀ ਆਈ, ਪੈਰੀ ਮੱਥਾ ਟੇਕਿਆ। ਸੁਦਾਮੇ ਨੇ ਆਖਿਆ ਆ ਸੋਨੇ ਦਾ ਮੰਦਿਰ। ਉਸਤੇ ਵੀ ਨੇਤਰ ਬਾਹਰ ਆਏ ਤੇ ਆਖਦੀ ਹੈ ਸਵਾਮੀ ਮੈਂ ਆਖਿਆ ਸੀ ਨਾ ਇੱਕ ਵਾਰੀ ਭਗਵਾਨ ਕ੍ਰਿਸ਼ਨ ਮਹਾਰਾਜ ਦੇ ਕੋਲ ਜ਼ਰੂਰ ਜਾ, ਸਾਡਾ ਦਲਿੱਦਰ ਕੱਟਿਆ ਜਾਏਗਾ, ਸਾਡੀ ਗਰੀਬੀ ਕੱਟੀ ਜਾਏਗੀ। ਆ ਜੋ ਕੁਝ ਪਏ ਵੇਖਦੇ ਹੋ ਸੋਨੇ ਦਾ ਮੰਦਿਰ, ਅੰਦਰ ਪਦਾਰਥਾਂ ਦਾ ਢੇਰ ਲੱਗਾ ਹੋਇਆ, ਇਹ ਸਭ ਕਿਰਪਾ ਭਗਵਾਨ ਦੀ ਹੈ, ਇਹ ਸਭ ਬਖਸ਼ਿਸ਼ ਉਸ ਦੀ ਹੈ। ਤੱਕੋ ਨਾ ਸੋਨੇ ਦਾ ਮੰਦਿਰ, ਕਰਦੀ ਹਾਲਤ ਨੂੰ ਤੱਕੋ ਨਾ, ਕਿਤਨੇ ਪਦਾਰਥਾਂ ਦਾ ਢੇਰ ਲੱਗਾ ਹੋਏ। ਮੁੜ ਸੁਦਾਮੇ ਦੇ ਵੀ ਨੇਤਰ ਬਾਹਰ ਆਏ। ਮੈਂ ਮਨ ਵਿੱਚ ਕੀ ਸੋਚਦਾ ਪਿਆ ਸਾਂ ਤੇ ਭਗਵਾਨ ਨੇ ਮੇਰੇ ਨਾਲ ਕੀ ਕੀਤੀ, ਮੈਂ ਕੀ ਜਾਣਦਾ ਸਾਂ ਕਿ ਤੁਹਾਡੀ ਇਤਨੀ ਕਿਰਪਾ ਹੈ ਕਿ ਤੁਸੀਂ ਚਾਹੋ ਤੇ ਇੱਕ ਫੁਰਨੇ ਦੇ ਅੰਦਰ ਇਹ ਸੋਨੇ ਦਾ ਮਹਿਲ ਉਸਾਰ ਸਕਦੇ। ਭਾਈ ਸਾਹਿਬ ਆਖਦੇ ਹਨ ਪੁੱਛੇ ਕੁਸਲ ਪਿਆਰ ਕਰ, ਗੁਰ ਸੇਵਾ ਦੀ ਕਥਾ ਸੁਣਾਏ, ਲੈ ਕੇ ਤੰਦੁਲ ਚੱਬਿਓਨ ਵਿਦਾ ਕਰੇ ਅੱਗੇ ਪਹੁੰਚਾਏ, ਚਾਰ ਪਦਾਰਥ ਸੰਕੁੰਚ ਪਠਾਏ। ਅੱਜ ਭਗਵਾਨ ਕ੍ਰਿਸ਼ਨ ਮਹਾਰਾਜ ਦੀ ਕਿਰਪਾ ਦਾ ਸਦਕਾ ਸੁਦਾਮੇ ਨੂੰ ਚਾਰ ਪਦਾਰਥਾਂ ਦੀ ਪ੍ਰਾਪਤ ਹੋ ਗਈ। ਜਿਵੇਂ ਬਾਣੀ ਵਿੱਚ ਆਖਿਆ ਚਾਰ ਪਦਾਰਥ ਜੇ ਕੋਈ ਮੰਗੇ ਸਾਧ ਜਨਾਂ ਕੀ ਸੇਵਾ ਲਾਵੇ। ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦ ਗਾਵੇ, ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗ ਇਹ ਹੋਮੇ ਛੋਰੇ। ਆਖਿਆ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾਂ ਕੀ ਸਰਣੀ। ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਸ। ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਹੈ ਬਈ ਪਿਆਰ ਦੇ ਨਾਲ ਮਨ ਕਰਕੇ ਪਰ ਉਪਕਾਰ ਦਾ ਜੀਵਨ ਜੀਵਿਆ, ਉਹਨਾਂ ਨੂੰ ਸਾਈ ਨੇ ਬਖਸ਼ਿਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ। ਤੇ ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਆਖਿਆ ਜਪਹੀਨ ਤਪਹੀਨ ਕੁਲਹੀਨ ਕਰਮਹੀਨ, ਜਪਾਂ ਤੋਂ ਹੀਣੇ ਤਪਾਂ ਤੋਂ ਹੀਣੇ, ਪਰ ਜਿਨ੍ਹਾਂ ਨੇ ਤੇਰਾ ਨਾਮ

ਤਾਂ ਕੌੜੇ ਰੀਠੇ ਤੇ ਨਜ਼ਰ ਪੈ ਗਈ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਤਾਂ ਉਹ ਮਿੱਠਾ ਹੋ ਗਏ। ਸਾਧ ਸੰਗਤ ਬੋਲੋ ਸ੍ਰੀ ਵਾਹ। ਜਿਵੇਂ ਆਖਿਆ ਕੌਡਾ ਸੀ ਜੋ ਕੌਡੀਆਂ ਦਾ ਲੱਖਾਂ ਦਾ ਬਣਾਏ ਦਿੱਤਾ, ਚੋਰ ਮਨ ਹੋਰ ਹੋਏ ਰੋਏ ਕੇ ਪੁਕਾਰਿਆ, ਸੱਜਣ ਦੇ ਨਾਮ ਹੇਠਾਂ ਠੱਗ ਦਾ ਜਹਾਨ ਸਾਰਾ, ਠੱਗਿਆ ਗਿਆ ਆਪ ਹੱਥ ਕੰਨਾਂ ਨੂੰ ਲਗਾ ਲਿਆ, ਹੋਈ ਸ਼ਰਮ ਸਾਰੀ ਸੀ ਜੋ ਵਲੀ ਕੰਧਾਰੀ ਤਾਈ, ਇੱਕ ਹੱਥ ਨਾਲ ਜਾਂ ਪਹਾੜੀ ਨੂੰ ਖਿਲਾਰਿਆ। ਆਖਿਆ ਕਿਹੜੇ ਕਿਹੜੇ ਦੱਸਾਂ, ਕਿਹੜੇ ਕਿਹੜੇ ਦੱਸਾਂ, ਜਿਹੜੇ ਕਿਰਤੀ ਗਰੀਬ ਤਾਰੇ, ਉਵੇਂ ਕਿਵੇਂ ਤਾਰੋ ਜਿਵੇਂ ਲਾਲੋ ਤਾਈ ਤਾਰੇ, ਜਿਵੇਂ ਉਹਨਾਂ ਨੂੰ ਤਾਰਿਆ, ਪਾਪੀਆਂ ਨੂੰ ਤਾਰਿਆ, ਪਤਤਾਂ ਨੂੰ ਤਾਰਿਆ, ਪਾਮਰਾਂ ਨੂੰ ਤਾਰਿਆ, ਦੁਸ਼ਟਾਂ ਨੂੰ ਤਾਰਿਆ। ਹੇ ਗੁਰੂ ਨਾਨਕ ਸੱਚੇ ਪਾਤਸ਼ਾਹ, ਆਓ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਬੇਨਤੀ ਕਰੋ, ਗਰੀਬ ਨਵਾਜ ਜਿਵੇਂ ਉਹਨਾਂ ਨੂੰ ਤਾਰਿਆ, ਅੱਜ ਸਾਡੀ ਵੀ ਬਾਂਹ ਫੜ ਲਓ, ਸਾਡੀ ਵੀ ਰੱਖਿਆ ਕਰੋ। ਇਹ ਸਾਖੀ ਮਹਾਰਾਜ ਜੀ ਕਰਦੇ ਸਨ। ਆਓ ਬਈ ਅਸੀਂ ਵੀ ਅਰਦਾਸ ਕਰੀ, ਪਿਆਰ ਨਾਲ ਕੀਤੀ ਅਰਦਾਸ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ। ਕੋਈ